ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸਾਡਾ ਵਿਰਸਾ ਲੜੀ ਤਹਿਤ ਪੰਜਾਬ ਦਾ ਪਰੰਪਰਿਕ ਪਹਿਰਾਵਾ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾ ਰਿਹਾ ਹੈ ਜੋ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ। ਫੋਟੋਆਂ ਨੂੰ ਵੇਖ ਕੇ ਹਰ ਕੋਈ ਆਪਣੇ ਅਤੀਤ ਦੀਆਂ ਯਾਦਾਂ 'ਚ ਗੁਆਚ ਜਾਂਦਾ ਹੈ। ਤਸਵੀਰਾਂ ਦੇ ਵਿੱਚ ਸਾਡੀਆਂ ਅਨਮੋਲ ਯਾਦਾਂ ਛਿਪੀਆਂ ਹੁੰਦੀਆਂ ਨੇ। ਫੋਟੋਗ੍ਰਾਫੀ ਵੀ ਬੜੀ ਕਮਾਲ ਦੀ ਕਲਾ ਹੈ ਜਿਸ ਨੂੰ ਵੇਖ ਕੇ ਅਸੀਂ ਉਸ ਵੇਲੇ ਦੀ ਸਥਿਤੀ ਅਤੇ ਪਲਾਂ ਦਾ ਅੰਦਾਜ਼ਾ ਲਾ ਸਕਦੇ ਹਾਂ। ਤਸਵੀਰਾਂ ਨੂੰ ਵੇਖ ਕੇ ਬੀਤੇ ਸਮੇਂ ਜਿਵੇਂ ਬਚਪਨ ਤੋਂ ਲੈ ਕੇ ਜਵਾਨੀ ਅਤੇ ਬੁਢਾਪੇ ਦੇ ਸਾਰੇ ਪਲਾਂ ਨੂੰ ਇਹਨਾਂ ਤਸਵੀਰਾਂ ਦੇ ਰਾਹੀਂ ਜੀਵੰਤ ਕਰ ਲਿਆ ਜਾਂਦਾ ਹੈ। ਅਸੀਂ ਆਪਣੀਆਂ ਪੁਰਾਣੀਆਂ ਯਾਦਾਂ 'ਚ ਗੁਆਚ ਜਾਂਦੇ ਹਾਂ। ਵਿਸ਼ਵ ਫੋਟੋਗ੍ਰਾਫੀ ਦੀ ਸ਼ੁਰੂਆਤ ਲੂਇਸ ਡਾਰੇਅਰ ਅਤੇ ਜੋਸਫ ਨਾਈਸੋਫੋਰ ਨਿਪਸ ਵੱਲੋਂ ਕੀਤੀ ਗਈ ਸੀ। ਫੋਟੋਗ੍ਰਾਫੀ ਦੀ ਖੋਜ ਸਾਲ 1837 'ਚ ਹੋਈ। ਉਸ ਕਾਰਡ ਨੂੰ ਡਾਰੇਅਰ ਟਾਈਪ ਪ੍ਰਕਿਰਿਆ ਦੇ ਤੌਰ 'ਤੇ ਜਾਣਿਆ ਜਾਂਦਾ ਹੈ। 19ਵੀਂ ਸਦੀ 'ਚ ਫੋਟੋਗ੍ਰਾਫੀ ਲੋਕਾਂ 'ਚ ਪ੍ਰਸਿੱਧ ਹੋ ਗਈ। ਫੋਟੋਗ੍ਰਾਫੀ ਨਾਲ ਹੀ ਪੂਰੇ ਵਿਸ਼ਵ ਨੂੰ ਨਵੇਂ ਨਜ਼ਰੀਏ ਦੇ ਨਾਲ ਵੇਖਣ ਅਤੇ ਜਿਉਣ ਦੇ ਢੰਗ ਤਰੀਕਿਆਂ ਦਾ ਪਤਾ ਲੱਗਿਆ। ਫੋਟੋਗ੍ਰਾਫੀ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਅੱਜ ਕੱਲ੍ਹ ਤਾਂ ਲੋਕਾਂ ਦੀ ਜੇਬ ਵਿੱਚ ਕੈਮਰਾ ਹੈ। ਪਹਿਲਾਂ ਤਸਵੀਰਾਂ ਖਿਚਵਾਉਣ ਨੂੰ ਲੈ ਕੇ ਬੜਾ ਹੀ ਉਤਸ਼ਾਹ ਹੁੰਦਾ ਸੀ। ਤਸਵੀਰਾਂ ਖਿਚਵਾਉਣ ਵਾਲੇ ਨੂੰ ਫੋਟੋਗ੍ਰਾਫਰ ਅੱਖਾਂ ਖੁੱਲ੍ਹੀਆਂ ਰੱਖਣ ਦੇ ਲਈ ਕਹਿੰਦੇ ਸਨ। ਸਮਾਰਟਫੋਨ ਆਉਣ ਦੇ ਨਾਲ ਤਸਵੀਰਾਂ ਖਿੱਚਣਾ ਅਤੇ ਸੈਲਫੀ ਲੈਣਾ ਆਮ ਜਿਹਾ ਹੋ ਗਿਆ ਹੈ, ਜਿਸ ਕਰਕੇ ਲੋਕਾਂ 'ਚ ਫੋਟੋਗ੍ਰਾਫੀ ਦਾ ਕਰੇਜ਼ ਖਤਮ ਹੋ ਗਿਆ ਹੈ ਅਤੇ ਹੁਣ ਹਰ ਕੋਈ ਫੋਟੋਗ੍ਰਾਫਰ ਬਣ ਗਿਆ ਹੈ। ਤਸਵੀਰਾਂ ਜਿਵੇਂ ਹਰ ਇੱਕ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਦੀਆਂ ਨੇ, ਉਸੇ ਤਰ੍ਹਾਂ ਗੀਤ ਵੀ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦਾ ਬਹੁਤ ਹੀ ਵਧੀਆ ਜ਼ਰੀਆ ਨੇ। ਅਤੇ ਗਾਇਕ ਅਮਰਿੰਦਰ ਗਿੱਲ ਵੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ। ਅਤੇ ਆਓ ਫਿਰ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

0: ਤੁਸੀਂ ਸੁਣ ਰਹੇ ਸੀ ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਤੇ ਜਿਸ ਨਾਲ ਦਿਲੋਂ ਪਿਆਰ ਹੋ ਜਾਵੇ ਫਿਰ ਦਿਲ ਉਹਦੇ ਖਿਆਲਾਂ 'ਚ ਹੋਇਆ ਰਹਿੰਦਾ ਏ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਫੋਟੋਗ੍ਰਾਫੀ ਦਿਹਾੜੇ ਬਾਰੇ। 20ਵੀਂ ਸਦੀ ਵਿੱਚ ਕੈਮਰਿਆਂ ਤੇ ਫੋਟੋਗ੍ਰਾਫੀ 'ਚ ਕਈ ਤਬਦੀਲੀਆਂ ਆਈਆਂ ਤੇ ਐਡਵਾਂਸ ਫੋਟੋਗ੍ਰਾਫੀ ਕਰਕੇ ਫੋਟੋਗ੍ਰਾਫਰ ਮਸ਼ਹੂਰ ਹੋਏ। 1826 'ਚ ਹੇਲੀਓਗ੍ਰਾਫੀ ਨਾਂ ਦੀ ਪ੍ਰਕਿਰਿਆ 'ਚ ਵਿਸ਼ਵ ਦੀ ਪਹਿਲੀ ਫੋਟੋ ਖਿੱਚੀ ਗਈ ਤੇ ਦੁਨੀਆ ਦੀ ਪਹਿਲੀ ਰੰਗੀਨ ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਥੋਮਸ ਅਟੈਲਸੀ ਸਨ। ਉਹਨਾਂ ਨੇ ਲਾਲ, ਨੀਲੇ, ਹਰੇ ਤੇ 3 ਕਾਲੇ ਤੇ ਚਿੱਟੇ ਫਿਲਟਰਾਂ ਦੀ ਵਰਤੋਂ ਕਰਦਿਆਂ ਇਹ ਤਸਵੀਰ ਤਿਆਰ ਕੀਤੀ ਜੋ ਇੰਨੀ ਪ੍ਰਭਾਵਸ਼ਾਲੀ ਨਹੀਂ ਸੀ। ਇੱਕ ਫੋਟੋ ਹਜ਼ਾਰਾਂ ਸ਼ਬਦਾਂ ਨੂੰ ਬਿਆਨ ਕਰਦੀ ਏ। ਫੋਟੋਗ੍ਰਾਫੀ ਦਿਵਸ ਨੂੰ ਮਨਾਉਣ ਦਾ ਮਕਸਦ ਲੋਕਾਂ ਨਾਲ ਫੋਟੋਗ੍ਰਾਫੀ ਬਾਰੇ ਵਿਚਾਰ ਵਟਾਂਦਰਾ ਕਰਨਾ ਤੇ ਉਹਨਾਂ ਨੂੰ ਫੋਟੋਗ੍ਰਾਫੀ ਪ੍ਰਤੀ ਪ੍ਰੇਰਿਤ ਕਰਨਾ ਹੈ। ਤਸਵੀਰ ਨੂੰ ਵੇਖ ਕੇ ਕਿਸੇ ਵੀ ਦੇਸ਼ ਦੀ ਸੱਭਿਅਤਾ ਤੇ ਉੱਥੋਂ ਦੇ ਵਿਰਸੇ ਦਾ ਅੰਦਾਜ਼ਾ ਸਹਿਜੇ ਹੀ ਲਗਾ ਲਿਆ ਜਾਂਦਾ ਹੈ। ਤੇ ਆਓ ਹੁਣ ਸਾਡਾ ਵਿਰਸਾ ਲੜੀ ਤਹਿਤ ਮਿਸਰ ਦੀ ਭਾਟੀਆ ਕੋਲੋਂ ਸੁਣਦੇ ਹਾਂ ਪੰਜਾਬ ਦਾ ਪਰੰਪਰਿਕ ਪਹਿਰਾਵਾ ਵਿਸ਼ੇ ਤੇ ਵਾਰਤਾ।
1: ਪਹਿਰਾਵੇ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ। ਪਹਿਰਾਵੇ ਨਾਲ ਮਨੁੱਖ ਦਾ ਸਰਦੀ, ਗਰਮੀ, ਹਵਾ ਅਤੇ ਮੀਂਹ ਮੌਸਮ ਆਉਣ ਦੇ ਮੰਦੇ ਪ੍ਰਭਾਵਾਂ ਤੋਂ ਬਚਾਅ ਰਹਿੰਦਾ ਹੈ। ਚੰਗਾ ਪਹਿਰਾਵਾ ਮਨੁੱਖ ਦੇ ਰੰਗ ਰੂਪ ਨੂੰ ਨਿਖਾਰ ਦਿੰਦਾ ਹੈ। ਪੰਜਾਬ ਦਾ ਪਹਿਰਾਵਾ ਇੱਥੋਂ ਦੇ ਲੋਕਾਂ ਦੀ ਜੀਵੰਤ ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਦਾ ਸੰਕੇਤ ਹੈ। ਇੱਥੋਂ ਦਾ ਪਹਿਰਾਵਾ ਦੇਸ਼ ਵਿਦੇਸ਼ ਵਿੱਚ ਵੀ ਪ੍ਰਸਿੱਧ ਹੈ। ਪੰਜਾਬਣਾਂ ਦੇ ਪਹਿਨਣ ਵਾਲਿਆਂ ਵਸਤਰਾਂ ਵਿੱਚ ਘੱਗਰਾ ਵਿਸ਼ੇਸ਼ ਹੈ। ਘੱਗਰਾ ਪੰਜਾਬ ਦਾ ਪੁਰਾਤਨ ਪਹਿਰਾਵਾ ਹੈ। ਕੁੜਤੀ ਅਤੇ ਘੱਗਰੀ ਪੰਜਾਬਣਾਂ ਦਾ ਰਵਾਇਤੀ ਪਹਿਰਾਵਾ ਰਿਹਾ ਹੈ। ਘੱਗਰਾ ਅਤੇ ਘੱਗਰੀ ਪੰਜਾਬ ਦੇ ਵਿਰਸੇ ਦੀ ਇੱਕ ਤਰ੍ਹਾਂ ਪਹਿਚਾਣ ਹੈ। ਸਗਨਾਂ ਵਿਆਹਾਂ ਦੇ ਦਿਨੀ ਵੀ ਘੱਗਰਾ ਹੀ ਪਾਇਆ ਜਾਂਦਾ ਸੀ ਅਤੇ ਸਿਰ ਉੱਤੇ ਫੁਲਕਾਰੀ ਲਈ ਜਾਂਦੀ ਸੀ। ਕਈ ਔਰਤਾਂ ਦਾ ਘੱਗਰਾ ਲੰਬਾ ਹੁੰਦਾ ਸੀ। ਨਾਜ਼ੁਕ ਔਰਤਾਂ ਨੂੰ 20 ਗਜ਼ ਦਾ ਘੱਗਰਾ ਭਾਰੀ ਲੱਗਦਾ ਸੀ। ਨੰਦ ਲਾਲ ਨੂਰਪੁਰੀ ਦਾ ਗੀਤ ਵੀ ਘੱਗਰੇ ਵਾਲੇ ਕੁਝ ਇੱਦਾਂ ਹੀ ਕਹਿੰਦਾ ਹੈ। ਚੰਨ ਵੇ ਕਿ ਘੱਗਰਾ 20 ਗਜ਼ ਦਾ ਲੱਕ ਗੋਰੀ ਦਾ ਮਰੋੜੇ ਖਾਵੇ, ਪੇਸ਼ ਨਾ ਜਾਵੇ ਕਿ ਸੌਂਕਣ ਮੇਲੇ ਦੀ। ਵਿਆਹ ਦੀ ਵਰੀ ਵਿੱਚ ਘੱਗਰਾ ਜ਼ਰੂਰੀ ਹੁੰਦਾ ਸੀ। ਆਮ ਕਰਕੇ ਇਹ ਗੂੜੇ ਰੰਗਾਂ ਵਿੱਚ ਬਣਦੇ ਸਨ। ਘੱਗਰੇ ਦੀ ਲਾਉਣ ਤਿੱਲੇ ਜਾਂ ਫੀਤੇ ਨਾਲ ਸਜਾਈ ਜਾਂਦੀ ਸੀ। ਵਡੇਰੀ ਉਮਰ ਦੀਆਂ ਤੀਵੀਆਂ ਕਾਲੇ ਜਾਂ ਚਿੱਟੇ ਰੰਗ ਦਾ ਘੱਗਰਾ ਘੱਗਰੀ ਪਾਉਂਦੀਆਂ ਸਨ। ਪੰਜਾਬਣਾਂ ਨੇ ਕਾਲੀ ਸੁੱਥਣ ਜਾਂ ਕਾਲੇ ਰੰਗ ਦੇ ਘੱਗਰੇ ਨੂੰ ਵੀ ਬਹੁਤ ਪਸੰਦ ਕੀਤਾ ਸੀ। ਘੱਗਰੇ ਦਾ ਪਹਿਰਾਵਾ ਔਰਤਾਂ ਦੇ ਅੰਤਰੀਬ ਜਜ਼ਬਿਆਂ ਦੀ ਤਰਜਮਾਨੀ ਕਰਦਾ ਸੀ। ਇਸ ਕਰਕੇ ਹੀ ਉਹ ਗਿੱਧੇ ਦੀ ਬੋਲੀ ਵਿੱਚ ਆਖਦੀ ਹੈ, ਘੱਗਰਾ

ਸਵਾਦੇ ਕਾਲੀ ਸੂਫ ਦਾ ਵੇ ਜਾਵੇ ਸ਼ੋਕ ਦਾ ਵੇ। ਘੱਗਰੇ ਦੇ ਨਾਲੇ ਨਾਲ ਔਰਤਾਂ ਸਤਾਰੇ ਜੜ ਲੈਂਦੀਆਂ ਅਤੇ ਘੁੰਗਰੂ ਬੰਨ ਲੈਂਦੀਆਂ ਸਨ, ਜਿਨ੍ਹਾਂ ਨੂੰ ਲੋਕ ਦੇਖਦੇ ਹੀ ਰਹਿ ਜਾਂਦੇ ਸਨ। ਨਾਲਾ ਟੰਗ ਲੈ ਘੁੰਗਰੂਆਂ ਵਾਲਾ ਨਿਟੋਲੀ ਆਉਂਦੀ ਛੜਿਆਂ ਦੀ। ਅੱਜ ਕੱਲ੍ਹ ਘੱਗਰੇ ਅਲੋਪ ਹੋ ਗਏ ਹਨ। ਪੁਰਾਣੇ ਪੰਜਾਬ ਦੇ ਲੋਕ ਖੁੱਲ੍ਹੇ ਡੁੱਲੇ ਪਹਿਰਾਵੇ ਪਹਿਨਦੇ ਸਨ। ਪੰਜਾਬ ਦੇ ਮਰਦ ਗੋਲ ਗਲ ਵਾਲੀ ਕਮੀਜ਼ ਅਤੇ ਚਾਦਰ ਪਹਿਨਦੇ ਸਨ, ਸਿਰ ਉੱਤੇ ਉਹ ਤੁਰਲੇ ਵਾਲੀ ਪਗੜੀ ਬੰਨ੍ਹਦੇ। ਇਸ ਪਗੜੀ ਦੇ ਦੋ ਤੁਰਲੇ ਹੁੰਦੇ ਸਨ, ਇੱਕ ਮਾਇਆ ਲਾ ਕੇ ਪੱਗ ਦੇ ਉੱਪਰ ਖਿਲਾਰਿਆ ਹੁੰਦਾ ਸੀ ਜਿਵੇਂ ਸਿਰ ਉੱਤੇ ਫੁੱਲ ਰੱਖੇ ਹੋਣ, ਦੂਜਾ ਤੁਰਲਾ ਕੰਨ ਉੱਤੇ ਰੱਖਿਆ ਹੁੰਦਾ ਸੀ। ਜੇਕਰ ਔਰਤਾਂ ਦਾ ਮੁੱਖ ਪਹਿਰਾਵਾ 20 ਗਜ਼ੀ ਘੱਗਰਾ ਹੁੰਦਾ ਸੀ ਤਾਂ ਮਰਦ 20 ਗਜ਼ੀ ਚਾਦਰੇ ਪਹਿਨਦੇ ਸਨ। ਪੰਜਾਬੀ ਜਵਾਨ ਘਿਓ ਮੱਖਣਾਂ ਦੇ ਪਲੇ ਭਲਵਾਨਾਂ ਵਰਗੇ ਗੁੰਦਵੇ ਸਰੀਰ ਦੇ ਹੁੰਦੇ ਸਨ। ਉਹਨਾਂ ਨੂੰ ਇਹ ਚਾਦਰੇ ਅਤੇ ਕੁੜਤੇ ਸੌਂਦੇ ਵੀ ਬਹੁਤ ਸਨ। ਚਿੱਟਾ ਚਾਦਰਾ ਕੰਨਾਂ ਦੇ ਵਿੱਚ ਨੰਤੀਆਂ ਪੱਟ ਦਾ ਸ਼ਕੀਨੀ ਨੇ। ਸਾਰੇ ਪੰਜਾਬੀ ਚਾਦਰੇ ਹੀ ਬੰਨ੍ਹਦੇ ਸਨ, ਉਹ ਕੰਮ ਉੱਤੇ ਵੀ ਚਾਦਰੇ ਬੰਨ੍ਹਦੇ ਸਨ, ਪਰ ਇਹ ਚਾਦਰੇ ਇੱਕ ਪੱਟ ਦੇ ਹੁੰਦੇ ਸਨ, ਯਾਨੀ ਕੱਪੜੇ ਦੇ ਸਿੰਗਲ ਅਰਜ ਦੇ ਹੁੰਦੇ ਸਨ। ਇਹ ਚਾਦਰੇ ਪਿੰਨੀਆਂ ਦੇ ਅੱਧ ਤੱਕ ਬੰਨ੍ਹੇ ਜਾਂਦੇ ਸਨ, ਜਿਸ ਨਾਲ ਕੰਮ ਕਰਨ ਅਤੇ ਹਲ ਵਾਹੁਣ ਵਿੱਚ ਦਿੱਕਤ ਨਹੀਂ ਸੀ ਆਉਂਦੀ। ਪਰ ਧੂਣੇ ਚਾਦਰੇ ਤਾਂ ਕੇਵਲ ਵਿਹਲੇ ਰਹਿਣ ਸਮੇਂ ਹੀ ਬੰਨ੍ਹੇ ਜਾਂਦੇ ਸਨ। ਗਲ ਵਿੱਚ ਕੈਂਠਾ ਧੂਣਾ ਚਾਦਰਾ, ਕੌਣ ਪਰਾਹੁਣਾ ਆਇਆ, ਇਹ ਤਾਂ ਮੇਰਾ ਮਾਹੀ ਨਹੀਂ, ਮੈਂ ਜਿਸ ਲਈ ਅੰਨ ਪਕਾਇਆ। ਚਾਦਰੇ ਕਰੀਬ ਕਰੀਬ ਖਤਮ ਹੋ ਗਏ ਹਨ। ਹੁਣ ਪੰਜਾਬੀ ਪੁੱਤ ਪੈਂਟਾਂ, ਕੈਪਰੀਆਂ, ਲੂੰਗੀਆਂ ਅਤੇ ਹਾਫ ਪੈਂਟਾਂ ਪਹਿਨਦੇ ਹਨ। 9 ਗਜੇ ਚਾਦਰਾਂ ਦਾ ਸਮਾਂ ਬੀਤ ਚੁੱਕਾ ਹੈ। ਪਗੜੀ, ਪੱਗ, ਦਸਤਾਰ ਪੰਜਾਬੀਆਂ ਦੀ ਪਛਾਣ ਹੈ। ਪੰਜਾਬੀ ਗੱਭਰੂਆਂ ਦਾ ਪਹਿਰਾਵਾ ਕੰਨੀਦਾਰ ਚਾਦਰੇ, ਲੰਮੇ ਕੁੜਤਿਆਂ ਨਾਲ ਸ਼ਮਲੇ ਵਾਲੀ ਪੱਗ ਹੀ ਰਿਹਾ ਹੈ। ਤੁਰਲੇਦਾਰ ਮੁੰਡੇ ਪੱਗਾਂ ਬੰਨ੍ਹਦੇ, ਜੀਕਣ ਫੁੱਲ ਗੁਲਾਬੀ, ਰਾਹ ਵਿੱਚੋਂ ਚੁੱਕ ਚਰਖਾ ਹੋ ਨਾ ਜਾਏ ਖਰਾਬੀ। ਪਗੜੀ ਆਦਿ ਜਗਾ ਤੋਂ ਭਾਰਤੀ ਲੋਕ ਸਿਰ 'ਤੇ ਬਚਾਅ ਅਤੇ ਗਰਮੀ ਠੰਡ ਤੋਂ ਬਚਣ ਵਾਸਤੇ ਬੰਨ੍ਹਦੇ ਰਹੇ ਹਨ। ਪੱਗ ਯੁੱਧ ਵਿੱਚ ਵੀ ਸਿਰ ਦੇ ਵਾਰ ਤੋਂ ਬਚਾਉਂਦੀ ਹੈ। ਮੱਧਕਾਲ ਵਿੱਚ ਦਸ਼ਮੇਸ਼ ਪਿਤਾ ਨੇ ਨਾ ਕੇਵਲ ਆਪਣੇ ਸਿਰ ਉੱਤੇ ਦਸਤਾਰ ਸਜਾਈ, ਸਗੋਂ ਕਲਗੀ ਵੀ ਸਜਾਈ। ਉਹਨਾਂ ਨੇ ਆਪਣੇ ਨੀਲੇ ਘੋੜੇ ਦੀ ਅਸਵਾਰੀ ਕੀਤੀ ਅਤੇ ਸਿੰਘਾਂ ਨੂੰ ਵੀ ਘੋੜੇ ਰੱਖਣ ਦੀ ਆਗਿਆ ਦਿੱਤੀ। ਦਸਤਾਰ ਨੂੰ ਮਾਣ ਸਤਿਕਾਰ ਅਤੇ ਇੱਜ਼ਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪੱਗ ਲੱਥਣ ਦਾ ਮਤਲਬ ਘੋਰ ਬੇਇੱਜ਼ਤੀ ਹੁੰਦਾ ਹੈ। ਪੱਗ ਬਟਾਉਣੀ ਵੀ ਇੱਕ ਮੁਹਾਵਰਾ ਹੈ। ਪੰਜਾਬੀ ਲੋਕ ਜਿਸ ਨਾਲ ਪੱਗ ਬਟਾ ਲੈਣ ਉਸ ਨੂੰ ਭਰਾ ਵਾਂਗ ਮਿਲਦੇ ਹਨ। ਪੱਗ ਬਾਰੇ ਪੰਜਾਬੀ ਵਿੱਚ ਬਹੁਤ ਸਾਰੇ ਲੋਕ ਗੀਤ ਹਨ। ਮੋਹਰੇ ਲੱਗਵੇ ਸੰਧੂਰੀ ਪੱਗ ਵਾਲਿਆ, ਪਿੱਛੇ ਆਉਂ ਮੈਂ ਮਿਲਦੀ, ਤੋਤੇ ਰੰਗੀ ਪੱਗ ਬੰਨ੍ਹ ਕੇ ਮੁੰਡਾ ਲੈ ਗਿਆ ਸਰੋਂ ਦੇ ਫੁੱਲ ਵਰਗੀ। ਔਰਤਾਂ ਆਪਣਾ ਸੂਟ ਉਸੇ ਰੰਗ ਦਾ ਪਾਉਂਦੀਆਂ ਸਨ ਜਿਹੜੇ ਰੰਗ ਦੀ ਪੱਗ ਉਹਨਾਂ ਦੇ ਪਤੀਆਂ ਨੇ ਬੰਨ੍ਹੀ ਹੁੰਦੀ ਹੈ। ਇਹ ਉਹਨਾਂ ਦੇ ਆਪਸੀ ਪਿਆਰ, ਮੁਹੱਬਤ ਦੀ ਨਿਸ਼ਾਨੀ ਹੁੰਦੀ ਹੈ। ਤੂੰ ਅੱਜ ਕਿਹੜੀ ਪੱਗ ਬੰਨ੍ਹਣੀ, ਉਸੇ ਰੰਗ ਦਾ ਸੂਟ ਮੈਂ ਪਾਵਾਂ। ਦਸਤਾਰ ਮਰਨ ਤੱਕ ਮਾਣ ਵਧਾਉਂਦੀ ਹੈ। ਮਰਨ ਉਪਰੰਤ ਮਰਨ ਵਾਲੇ ਦੀ ਦਸਤਾਰ ਉਸ ਦੇ ਵੱਡੇ ਪੁੱਤਰ ਦੇ ਸਿਰ ਉੱਤੇ ਇੱਕ ਵਿਸ਼ੇਸ਼ ਸਮਾਗਮ ਪਗੜੀ ਰਸਮ ਕਰਕੇ ਧਰੀ ਜਾਂਦੀ ਹੈ। ਸਾਰੇ ਸੰਸਾਰ ਵਿੱਚ ਪੰਜਾਬੀ ਦਸਤਾਰ ਆਪਣਾ ਵੱਖਰਾ ਹੀ ਸਥਾਨ ਰੱਖਦੀ ਹੈ। ਰੁਮਾਲੇ ਪਹਿਰਾਵੇ ਦਾ ਹਿੱਸਾ ਹੈ ਜਾਂ ਗਹਿਣਾ, ਇਸ ਬਾਰੇ ਫੈਸਲਾ ਕਰਨਾ ਔਖਾ ਹੈ। ਇਹ ਕੱਪੜੇ ਦਾ ਹੋਣ ਕਰਕੇ ਪਹਿਰਾਵਾ ਹੈ, ਪਰ ਗਹਿਣੇ ਵਾਂਗ ਵਿਚਰਦਾ ਹੈ। ਇੱਕ ਨਾਲ ਲਾ ਕੇ ਰੱਖੀਏ ਜਿਹੜਾ ਦਿੱਤਾ ਸੀ ਤੂੰ ਰੁਮਾਲ ਨਿਸ਼ਾਨੀ। ਡੇਰਾ ਬਾਬਾ ਨਾਨਕ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਂਭਿਆ ਪਿਆ ਹੈ, ਉੱਥੇ ਇੱਕ ਰੁਮਾਲ ਵੀ ਸ਼ੀਸ਼ੇ ਦੇ ਬਕਸੇ ਵਿੱਚ ਮੜਵਾ ਕੇ ਰੱਖਿਆ ਹੋਇਆ ਹੈ। ਕਿਹਾ ਜਾਂਦਾ ਹੈ ਇਹ ਰੁਮਾਲ ਬੇਬੇ ਨਾਨਕੀ ਨੇ ਆਪਣੇ ਹੱਥਾਂ ਨਾਲ ਤਿਆਰ ਕਰਕੇ ਆਪਣੇ ਵੀਰ ਨੂੰ ਦਿੱਤਾ ਸੀ। ਅੱਜ ਕੱਲ੍ਹ ਰੁਮਾਲਾਂ ਦੀ ਲੋੜ ਨੈਪਕਿਨਾਂ ਨੇ ਘਟਾ ਦਿੱਤੀ ਹੈ, ਪਰ ਰੁਮਾਲ ਸਾਡੇ ਵਿਰਸੇ ਦਾ ਬੜਾ ਨਾਜ਼ੁਕ ਜਿਹਾ ਹਿੱਸਾ ਹੈ। ਘੁੰਡ ਪੰਜਾਬੀਆਂ ਦਾ
समाजिक वर्तारा बनया रहा है।

0: ਪੰਜਾਬਣਾ ਵਿਆਹ ਤੋਂ ਬਾਅਦ ਘੁੰਡ ਕੱਢਦੀਆਂ ਸਨ। ਘੁੰਡ ਵਾਲੀ ਜਨਾਨੀ ਕਿਸੇ ਦੀ ਵਹੁਟੀ ਹੁੰਦੀ ਸੀ। ਇੱਕ ਲਾੜਾ ਆਪਣੀ ਵਹੁਟੀ ਨੂੰ ਆਪਣੇ ਪਿੰਡ ਦੀ ਜੂਹ ਵਿੱਚ ਬਣਨ ਤੋਂ ਪਹਿਲਾਂ ਕਹਿੰਦਾ ਹੈ, ਘੁੰਡ ਕੱਢ ਲੈ ਪਤਲੀਏ ਨਾਰੇ, ਸਹੁਰਿਆਂ ਦਾ ਪਿੰਡ ਆ ਗਿਆ। ਪਰ ਅੱਜ ਕੱਲ੍ਹ ਕੋਈ ਵਹੁਟੀ ਘੁੰਡ ਨਹੀਂ ਕੱਢਦੀ। ਪੰਜਾਬ ਵਿੱਚ ਜਵਾਨ ਔਰਤਾਂ ਵਿੱਚ ਡੋਰੀਆ ਲੈਣ ਦਾ ਰਿਵਾਜ਼ ਸੀ। ਡੋਰੀਆ ਐਸੀ ਚੁੰਨੀ ਸੀ ਜਿਸ ਵਿੱਚੋਂ ਆਰ ਪਾਰ ਦਿਸਦਾ ਸੀ ਅਤੇ ਇਹ ਡੋਰਾਂ ਦੀ ਬਣੀ ਪ੍ਰਤੀਤ ਹੁੰਦੀ ਸੀ। ਡੋਰੀਏ ਵਿੱਚੋਂ ਦੀ ਸਾਰੇ ਕਲਿੱਪ ਕਾਂਟੇ ਝੁੰਮਕੇ ਅਤੇ ਨੱਥਾਂ ਦੇ ਨਾਲ ਨਾਲ ਗੋਰੀ ਦਾ ਦੰਦਾਸਾ ਵੀ ਦਿਸਦਾ ਸੀ। ਲੈ ਕੇ ਡੋਰੀਆ ਗੰਢੇ ਦੀ ਛਿੱਲ ਵਰਗਾ ਰੋਟੀ ਲੈ ਕੇ ਦਿਓਰ ਦੀ ਚੱਲੀ। ਕਿਹਾ ਜਾਂਦਾ ਹੈ, ਖਾਈਏ ਮਨ ਪਾਉਂਦਾ, ਪਾਈਏ ਜੱਗ ਪਾਉਂਦਾ। ਪੰਜਾਬੀ ਪਹਿਰਾਵੇ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਰੰਗਾਂ ਨਮੂਨਿਆਂ ਦੀ ਅਥਾਹ ਵੰਨ ਸਵੰਨਤਾ ਹੈ। ਪੰਜਾਬੀ ਪਹਿਰਾਵਾ ਸੁਚੱਜਤਾ ਅਤੇ ਸਾਊਪੁਣੇ ਦਾ ਪ੍ਰਤੀਕ ਦਿੰਦਾ ਹੈ। ਪੰਜਾਬੀ ਲੋਕ ਉੱਦਮੀ ਹਨ। ਮਸ਼ੀਨਾਂ ਦੀ ਕਾਢ ਤੋਂ ਪਹਿਲਾਂ ਘਰਾਂ ਵਿੱਚ ਹੀ ਔਰਤਾਂ ਹੱਥਾਂ ਨਾਲ ਹੀ ਸੂਈ ਧਾਗੇ ਨਾਲ ਕੱਪੜੇ ਸਿਉਂਦੀਆਂ ਸਨ। ਹੁਣ ਦਰਜੀ ਸੀਣ ਲੱਗ ਪਏ ਹਨ। ਅਨੇਕਾਂ ਬੁਟੀਕ ਖੁੱਲ੍ਹ ਗਏ ਹਨ ਜਿਨ੍ਹਾਂ ਵਿੱਚ ਨਿੱਤ ਨਵੇਂ ਵਧੀਆ ਨਮੂਨੇ ਤਿਆਰ ਹੁੰਦੇ ਹਨ। ਪੰਜਾਬ ਦੀਆਂ ਔਰਤਾਂ ਮੁੱਖ ਰੂਪ ਵਿੱਚ ਸਲਵਾਰ ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਹਨ। ਇਹ ਇੱਥੋਂ ਦੀਆਂ ਔਰਤਾਂ ਦੀ ਰਵਾਇਤੀ ਪੁਸ਼ਾਕ ਹੈ। ਸਲਵਾਰ ਕਮੀਜ਼ ਅਤੇ ਦੁਪੱਟੇ ਵਿਭਿੰਨ ਪ੍ਰਕਾਰ ਦੇ ਰੰਗਾਂ ਅਤੇ ਡਿਜ਼ਾਈਨਾਂ ਵਿੱਚ ਆਉਂਦੇ ਹਨ। ਫੁਲਕਾਰੀ ਇੱਥੋਂ ਦੀ ਰਵਾਇਤੀ ਕਢਾਈ ਹੈ ਜੋ ਕਿ ਦੁਪੱਟਿਆਂ ਅਤੇ ਸਲਵਾਰ ਸੂਟ 'ਤੇ ਕੀਤੀ ਜਾਂਦੀ ਹੈ। ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਾੜੀ ਅਤੇ ਬਲੌਜ਼ ਦਾ ਵੀ ਕਾਫੀ ਰਿਵਾਜ਼ ਹੈ। ਠੰਡ ਵਿੱਚ ਔਰਤਾਂ ਸਵੈਟਰ, ਕੋਟੀ, ਜੈਕਟ ਅਤੇ ਸ਼ਾਲ ਦੀ ਵਰਤੋਂ ਕਰਦੀਆਂ ਹਨ ਅਤੇ ਮਰਦ ਸਰਦੀਆਂ ਵਿੱਚ ਖੇਸ ਅਤੇ ਖੇਸੀ ਦੀ ਬੁੱਕਲ ਮਾਰਦੇ ਸਨ, ਜਿਸ ਦੀ ਥਾਂ ਅੱਜ ਕੱਲ੍ਹ ਲੋਈਆਂ ਅਤੇ ਕੰਬਲਾਂ ਨੇ ਲੈ ਲਈ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਬਾਸਕਟ ਵੀ ਪਹਿਨੀ ਜਾਂਦੀ ਸੀ। ਗਹਿਣੇ ਵੀ ਪਹਿਰਾਵੇ ਦਾ ਹੀ ਇੱਕ ਮੁੱਖ ਅੰਗ ਹਨ, ਜਿਨ੍ਹਾਂ ਬਿਨਾਂ ਪਹਿਰਾਵਾ ਪੂਰਾ ਨਹੀਂ ਹੁੰਦਾ। ਪੰਜਾਬ ਵਿੱਚ ਔਰਤਾਂ ਹਾਰ, ਚੂੜੀਆਂ, ਅੰਗੂਠੀ, ਨੱਕ ਅਤੇ ਕੰਨੇ ਦੇ ਛੱਲੇ, ਝਾਂਜਰਾਂ ਆਦਿ ਪਹਿਨਦੀਆਂ ਹਨ। ਸੱਗੀ ਫੁੱਲ ਇੱਥੋਂ ਦਾ ਰਵਾਇਤੀ ਗਹਿਣਾ ਹੈ। ਇੱਥੋਂ ਦੇ ਮਰਦ ਗਹਿਣਿਆਂ ਦੇ ਰੂਪ ਵਿੱਚ ਕੜਾ, ਗਲੇ ਦੀ ਚੇਨ ਅਤੇ ਅੰਗੂਠੀ ਪਹਿਨਦੇ ਹਨ। ਕੈਂਠਾ ਇੱਥੋਂ ਦੇ ਮਰਦਾਂ ਦਾ ਰਵਾਇਤੀ ਗਹਿਣਾ ਹੈ। ਪੰਜਾਬੀ ਜੁੱਤੀਆਂ ਵੀ ਪਹਿਰਾਵੇ ਦਾ ਅੰਗ ਹਨ। ਪੰਜਾਬ ਦੀਆਂ ਜੁੱਤੀਆਂ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹਨ। ਪੰਜਾਬੀ ਪਹਿਰਾਵੇ ਦੇ ਆਧਾਰ 'ਤੇ ਪੰਜਾਬੀ ਸੱਭਿਆਚਾਰ ਦੀ ਜੋ ਤਸਵੀਰ ਉੱਗੜਦੀ ਹੈ, ਉਸ ਤੋਂ ਪੰਜਾਬੀਆਂ ਦੀਆਂ ਚੰਗੇਰੀਆਂ ਕਦਰਾਂ ਕੀਮਤਾਂ, ਨਰੋਈਆਂ ਪਰੰਪਰਾਵਾਂ ਅਤੇ ਉਹਨਾਂ ਦੇ ਜਿੰਦਾ ਦਿਲ ਅਤੇ ਸਾਹਸੀ ਹੋਣ ਦੀ ਪੁਸ਼ਟੀ ਹੁੰਦੀ ਹੈ। ਆਧੁਨਿਕ ਸਮੇਂ ਵਿੱਚ ਪੰਜਾਬੀ ਔਰਤਾਂ ਅਤੇ ਮਰਦਾਂ ਨੇ ਵਿਦੇਸ਼ੀ ਪਹਿਰਾਵੇ ਨੂੰ ਵੀ ਅਪਣਾਇਆ ਹੈ, ਪਰ ਜ਼ਿਆਦਾਤਰ ਪੰਜਾਬੀ ਆਪਣੀ ਰਵਾਇਤੀ ਪੁਸ਼ਾਕ ਹੀ ਪਹਿਨਦੇ ਹਨ, ਜਿਨ੍ਹਾਂ ਨਾਲ ਪੂਰੇ ਸੰਸਾਰ ਵਿੱਚ ਉਹਨਾਂ ਦੀ ਵੱਖਰੀ ਪਛਾਣ ਬਣੀ ਹੋਈ ਹੈ।
1: ਸਾਡਾ ਵਿਰਸਾ ਲੜੀ ਤਹਿਤ ਵਾਰਤਾ ਤੁਸੀਂ ਸੁਣ ਰਹੇ ਸੀ ਮਿਸਰ ਦੀ ਭਾਟੀਆ ਤੋਂ, ਅਤੇ ਵਿਸ਼ਾ ਸੀ ਪੰਜਾਬ ਦਾ ਪਰੰਪਰਿਕ ਪਹਿਰਾਵਾ। ਪਹਿਰਾਵੇ ਨੂੰ ਵੇਖ ਕੇ ਕਿਸੇ ਵੀ ਵਿਅਕਤੀ ਦੇ ਸੱਭਿਆਚਾਰ ਦੀ ਪਛਾਣ ਹੁੰਦੀ ਹੈ। ਉਸੇ ਤਰ੍ਹਾਂ ਲੋਕ ਗੀਤ ਸਾਡੇ ਵਿਰਸੇ ਨੂੰ ਸਮੇਟੀ ਬੈਠੇ ਨੇ। ਅਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ 'ਚ ਗੀਤ, ਮਾਵਾਂ ਅਤੇ ਧੀਆਂ ਰਲ ਬੈਠੀਆਂ ਨੀਮਾਏ, ਕੋਈ ਕਰਦੀਆਂ ਗੱਲੜੀਆਂ।

ਗਾਇਕਾ ਨਰਿੰਦਰ ਬੀਬਾ ਦੀ ਆਵਾਜ਼ 'ਚ ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅੱਜ ਤੋਂ ਸਿੰਗਾਪੁਰ ਦੇ 3 ਦਿਨਾਂ ਦੌਰੇ ਤੇ ਨੇ। ਇਹ ਦੌਰਾ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ ਮੀਟਿੰਗ ਤਹਿਤ ਦੋਹਾਂ ਦੇਸ਼ਾਂ ਵਿਚਕਾਰ ਚੱਲ ਰਹੀ ਉੱਚ ਪੱਧਰੀ ਗੱਲਬਾਤ ਦਾ ਹਿੱਸਾ ਹੈ। ਸ੍ਰੀ ਗੋਇਲ ਦੇ ਨਾਲ ਵੱਖ ਵੱਖ ਖੇਤਰਾਂ ਦੇ ਲਗਭਗ 70 ਸੀਨੀਅਰ ਸਨਅਤਕਾਰਾਂ ਦਾ ਇਕ ਭਾਰਤੀ ਵਪਾਰਕ ਵਫਦ ਵੀ ਹੈ। ਇਸ ਦੌਰੇ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਸ੍ਰੀ ਗੋਇਲ ਕੱਲ ਚੌਥੀ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ ਵਿਚ ਸ਼ਾਮਲ ਹੋਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਇਲੈਕਟ੍ਰਾਨਿਕਸ ਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੀਟਿੰਗ ਵਿਚ ਸ੍ਰੀ ਗੋਇਲ ਨਾਲ ਸ਼ਾਮਲ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @JRRN ਜਲੰਧਰ। ਪੱਛਮੀ ਬੰਗਾਲ ਵਿਚ ਅੱਜ ਤੜਕੇ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ਵਿਚ ਇਕ ਹੋਟਲ ਵਿਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਿਸ ਹਲਕਿਆਂ ਨੇ ਦਸਿਆ ਕਿ ਅੱਗ ਰਾਤੀ ਕਰੀਬ 2 ਵਜੇ ਲੱਗੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਹੋਟਲ ਵਿਚ ਅੱਗ ਤੋਂ ਬਚਾਅ ਜਾਂ ਅੱਗ ਬੁਝਾਉਣ ਲਈ ਕੋਈ ਪ੍ਰਬੰਧ ਨਹੀਂ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਅੱਗ ਲੱਗਣ ਦੀ ਘਟਨਾ ਵਿਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਪੰਜਾਬ ਪੁਲਿਸ ਨੇ ਨਵੇਂ ਭਰਤੀ ਹੋਏ ਰੱਖਿਆ ਮੁਲਾਜ਼ਮਾਂ ਲਈ ਤਸਦੀਕ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਕ ਆਨਲਾਈਨ ਡਿਜੀਟਲ ਪੋਰਟਲ ਸ਼ੁਰੂ ਕੀਤਾ ਹੈ। ਇਹ ਪੋਰਟਲ ਰੱਖਿਆ ਮੰਤਰਾਲੇ ਨਾਲ ਜੁੜਿਆ ਹੋਇਆ ਜੋ ਨਵੇਂ ਭਰਤੀ ਹੋਏ ਮੁਲਾਜ਼ਮਾਂ ਤੇ ਦਸਤਾਵੇਜ਼ਾਂ ਅਤੇ ਪ੍ਰਮਾਣ ਪੱਤਰਾਂ ਦੀ ਤਸਦੀਕ ਕਰਦਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕੱਲ੍ਹ ਸ਼ਾਮ ਪੋਰਟਲ ਸ਼ੁਰੂ ਕੀਤਾ। ਇਹ ਪੰਜਾਬ ਪੁਲਿਸ ਦੇ ਸਾਂਝ ਪਲੇਟਫਾਰਮ ਤੇ ਉਪਲਬਧ ਹੈ। ਸ੍ਰੀ ਯਾਦਵ ਨੇ ਕਿਹਾ ਕਿ ਇਸ ਪੋਰਟਲ ਨਾਲ ਤਸਦੀਕ ਚ ਲੱਗਣ ਵਾਲਾ ਸਮਾਂ ਮਹੀਨਿਆਂ ਤੋਂ ਘੱਟ ਕੇ ਕੁਝ ਦਿਨਾਂ ਦਾ ਰਹਿ ਜਾਏਗਾ। ਪੋਰਟਲ ਦੇ ਸ਼ੁਭਾਰੰਭ ਦੌਰਾਨ ਮੌਜੂਦ ਰੱਖਿਆ ਮੰਤਰਾਲੇ ਦੇ ਮਨੁੱਖੀ ਸਰੋਤ ਨਿਰਦੇਸ਼ਕ ਐਰਨ ਪਮੇਈ ਨੇ ਪੰਜਾਬ ਪੁਲਿਸ ਆਈਟੀ ਟੀਮ ਦੀ ਆਨਲਾਈਨ ਡਿਜੀਟਲ ਤਸਦੀਕ ਵਿਕਸਿਤ ਕਰਨ ਲਈ ਸ਼ਲਾਘਾ ਕੀਤੀ। ਪੰਜਾਬ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਜਲੰਧਰ ਵਿਚ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਔਰਤਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਣਕਾਰੀ ਪ੍ਰਦਾਨ ਕਰਕੇ ਅਤੇ ਨਵੀਆਂ ਤਕਨਾਲੋਜੀਆਂ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧਾ ਕੇ ਡਿਜੀਟਲ ਤੌਰ ਤੇ ਸਮਰੱਥ ਬਣਾਉਣਾ ਹੈ। ਕਮਿਸ਼ਨ ਪਿਛਲੇ ਸਾਲ ਤੋਂ ਇਸ AI ਸਾਖਰਤਾ ਪ੍ਰੋਗਰਾਮ ਨੂੰ ਚਲਾ ਰਿਹਾ ਹੈ। NCW ਚੇਅਰਪਰਸਨ ਵਿਜੇ ਰਾਹਟਕਰ ਨੇ ਕੱਲ੍ਹ ਜਲੰਧਰ ਦੌਰੇ ਦੌਰਾਨ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਔਰਤਾਂ ਨੂੰ AI ਦੇ ਨਾਲ ਨਾਲ ਸਾਈਬਰ ਸੁਰੱਖਿਆ, ਡਿਜੀਟਲ ਪ੍ਰਾਈਵੇਸੀ ਅਤੇ ਸੁਰੱਖਿਅਤ ਆਨਲਾਈਨ ਗਤੀਵਿਧੀਆਂ ਬਾਰੇ ਸਿੱਖਿਅਤ ਕਰੇਗਾ। ਸ੍ਰੀਮਤੀ ਰਾਹਟਕਰ ਨੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਿਰਫ਼ ਇਕ ਭਲਾਈ ਮੁੱਦਾ ਨਹੀਂ ਹੈ ਸਗੋਂ ਸੁਸ਼ਾਸਨ ਦਾ ਆਧਾਰ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੂੰ ਅੱਜ ਦਿੱਲੀ ਦੇ AIIMS ਤੋਂ ਛੁੱਟੀ ਦੇ ਦਿੱਤੀ ਗਈ ਹੈ। ਸ੍ਰੀ ਨੱਡਾ ਦੀ ਸੋਮਵਾਰ ਨੂੰ ਐਂਜੀਓਪਲਾਸਟੀ ਹੋਈ ਸੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਤਬੀਅਤ ਖਰਾਬ ਹੋਣ ਕਾਰਨ AIIMS ਵਿਚ ਦਾਖਲ ਕਰਾਇਆ ਗਿਆ ਸੀ। ਜੰਮੂ ਕਸ਼ਮੀਰ ਵਿਚ ਬੀਤੀ ਰਾਤ ਰਿਆਸੀ ਜ਼ਿਲ੍ਹੇ ਵਿਚ ਇਕ ਵਾਹਨ ਸੜਕ ਤੋਂ ਫਿਸਲ ਕੇ ਖੱਡ ਵਿਚ ਡਿੱਗਣ ਕਾਰਨ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਪਨਾਸਾ ਪਿੰਡ ਨੇੜੇ ਉਸ ਸਮੇਂ ਵਾਪਰਿਆ ਜਦੋਂ ਥਾਨੋਲੇ ਤੇ ਬੁੱਧ ਪਿੰਡ ਜਾਂਦੇ ਸਮੇਂ ਇਕ ਮੋੜ ਤੇ ਡਰਾਈਵਰ ਦਾ ਵਾਹਨ ਤੇ ਕੰਟਰੋਲ ਨਾ ਰਿਹਾ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਭਾਰਤ ਨੇ ਸ੍ਰੀਲੰਕਾ ਖਿਲਾਫ਼ ਪਹਿਲਾ ਕ੍ਰਿਕਟ ਟੈਸਟ ਮੈਚ 165 ਦੌੜਾਂ ਨਾਲ ਜਿੱਤ ਲਿਆ ਹੈ। ਗੋਲ ਵਿਚ ਜਿੱਤ ਲਈ 372 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ 'ਚ 206 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 462 ਅਤੇ ਦੂਜੀ ਪਾਰੀ 'ਚ 193 ਦੌੜਾਂ ਬਣਾਈਆਂ ਸਨ। ਇਸ ਜਿੱਤ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਭਾਰਤ 1-0 ਨਾਲ ਅੱਗੇ ਹੋ ਗਿਆ ਹੈ। ਭਾਰਤ ਦੇ ਧਰੁਵ ਕਪਿਲਾ ਤੇ ਤਨਿਸ਼ਾ ਕ੍ਰਾਸਟੋ ਦੀ ਜੋੜੀ ਨਵੀਂ ਦਿੱਲੀ ਵਿਚ BWF ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਮਿਕਸ ਡਬਲਸ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ। ਉਨ੍ਹਾਂ ਨੇ ਮਕਾਓ ਦੇ ਲਿਓਨ ਯੋਕ ਚੋਂਗ ਅਤੇ ਐਨਜੀ ਵੈਂਗ ਚੀ ਨੂੰ 21-11 ਨਾਲ ਹਰਾਇਆ। ਕੁਆਰਟਰ ਫਾਈਨਲ ਵਿਚ ਭਾਰਤੀ ਜੋੜੀ ਦਾ ਮੁਕਾਬਲਾ ਚੇਨ ਫੇਂਗ ਹੁਈ ਅਤੇ ਗੋ ਜ਼ਿਨਵਾ ਦੀ ਚੀਨੀ ਜੋੜੀ ਨਾਲ ਹੋਏਗਾ। ਨੀਦਰਲੈਂਡਸ ਵਿਚ FIH ਹਾਕੀ ਵਿਸ਼ਵ ਕੱਪ ਦੇ ਪੂਲ ਡੀ ਵਿਚ ਅੱਜ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3 ਵਜੇ ਸ਼ੁਰੂ ਹੋਏਗਾ। ਭਾਰਤ ਦੇ 2 ਮੈਚਾਂ ਵਿਚ 3 ਅੰਕ ਨੇ, ਪਾਕਿਸਤਾਨ ਦਾ 2 ਮੈਚਾਂ ਤੋਂ ਸਿਰਫ਼ 1 ਅੰਕ ਹੈ। ਉਧਰ ਭਾਰਤੀ ਮਹਿਲਾ